0: ขอได้ก็มีปานี่น้อยเจ๊ไอ้ฮักโม่บอสแมวนุบอสแมวนุมีว่ากันเลยหมอนหมอนแจ๊ดตีนตะกูนหิวานักโบราณนิ้วนิกลังเอ็งนะอาวะเสียงวันนี้ฮักมันนะชาวนาดูอาวะตาเจ้าเนี่ยวันตาวันเห็นนี
1: ่ย่ะทับไปเลยที่ที่บันิดหายใจนะครับแกจีทับไปเลยวันนี้ก็สัมพันธ์สามัญอัตบัติสิรินทร์แอนด์แคทริงเซอร์วิสเซอร์กอดมาไปอะไรเช่น
2: हजुरहरुको सेवामा सम्पूर्ण नयाँ सामानको साथमा सदरमुकाम चरिकोटमा विवाह व्रत बन्ध सेमिनार सभा सम्मेलन उत्सव पिकनिक जस्ता विभिन्न कार्यक्रमका लागि हामीलाई सम्झनुहोस्। हामी आवश्यक परे भोजपति तथा शुभ कार्यका लागि अनुभवी तथा दक्ष कुक वेटर मसालजी उपलब्ध गराउँदछौ। यहाँ आवश्यक चाइनिज टेन्ट साइज कुर्सी भाँडाकुँडा कार्पेट म्युजिक सिस्टम बत्ती लगायतका सामानहरू भाडामा पाइनुका साथै हाफ तथा फुल क्याटरिङ पनि गरिन्छ।
3: ग्राहकको सन्तुष्टि नै हाम्रो सफलता। सम्पर्कको लागि कुमार श्रेष्ठ 9852428883 9842228883 र कृष्ण श्रेष्ठ 9864002041।
4: वैतेश्वर रेन्टल एन्ड क्याटरिङ सर्भिस चरिकोट दोलखा।
5: यो हो हाम्रो रेडियो 103.4 मेगाहर्ज।